ਨਾਕ ਬਿਰਹਾਣੀ ਬੇਤਾਬ ਕਈਸ ਕਈ ਫੇਰੇ ਫਟ ਫਿਰਾਕ ਦਿਲ ਫਾੜੂ ਦਾਹੂ ਕਰੇ ਪਿਆ ਥਾ ਉਭਰਨ ਅਫਲਾਕ ਪਰਵਰ ਧਣੀ ਪਾਕਿਨ ਖੇ ਮੇਲ ਬਾਰੋ ਚੋ ਬੁਢਲ ਚਿਆ ਪਰ ਸੁਬੂ ਜਾਗੀ ਸਸੂਈ ਹੂ ਸਜੇ ਗਾ ਸੁਰਕੀ ਲਗੂ ਸੁਬਾਣ ਬਰੋ ਚਜੋ ਵਈ ਝੋਰੀ ਮੇ ਝੁਰਕੀ ਸਾਤ ਪੈਜੀ ਪਟ

0: ਤੇਈਸ ਕਦੇ ਸਾਲ ਲੱਗਿਆ
1: ਮੁਝੀ ਲਭੀ ਨਾ ਸਵਾਲ ਤਈ ਹੋਏ ਕਦੇ ਸਾਲ ਮੁਝਾ ਫਕੀਰਾਣਾ ਹਾਲ ਤਈ ਪੁਨਲ

ਸੁਤੀ ਹਮ ਵਿੱਚ ਗਫਲਤ ਦੇ ਜਦਾ ਕਿ ਤੁਸ ਆਣ ਕਿਆਂ ਚੰਦਰੀ ਆਪ ਤੇ ਡੋਹ ਵੇੜੇ ਇਵੇਂ ਜਤਾ ਨਾ ਬਦਨਾਮੇ ਇੱਕ ਸਿੱਕ ਹੋ ਤਲ ਮਜਬੂਰ।

0: ਸਸੂ ਬਿਊ ਸਵੇ ਤੋ ਜਿਹੜੋ ਪੁਨਲ ਪੈਦਾ ਤੇ ਨੱਚੇ
1: ਸਸੂ
0: ਬਿਊ ਸਵੇ ਤੋ ਜਿਹੜੋ ਪੁਨਲ ਪੈਦਾ ਤੇ ਨੱਚੇ
1: ਸਸੂ ਬਿਊ